ਲੁਧਿਆਣਾ ਮੁਹੱਲਾਪੁਰ ਦਾ ਖਾਮਨ ਜੀ ਸੀ। ਰਾਜੇਸ਼ ਅਰੁਣਾ, ਦੀਪਕ ਗੌਤਮ, ਬਿੱਟੂ, ਬਿੱਟੀ, ਅਰਿਹੰਤ, ਸੁਰਭੀ ਔਰ ਨਗੀਨਾ ਕੀ ਫਰਮਾਇਸ਼ ਆਈ। ਗੁਜਰਾਤ ਜੂਨਾਗੜ੍ਹ ਸੇ ਕੀਰਤੀ ਸੋਲੰਕੀ ਇਸ ਗੀਤ ਕੋ ਸੁਣਨਾ ਚਾਹਤੀ ਥੀ।